Fest. Tea Time Request. Assalamu alaikum. ਨਵਦੀ ਕੇ ਮੈਗਾਹਰਟਸ ਦਿਵੇ ਹੀ ਐਫ ਐਮ ਅਡੋ ਹਮੁੰਦਾ ਐਮ ਹਾਇ ਹੁਣ ਤੇਰੀ ਨਾ ਉਫਾ ਵਿਰ ਵਗਤ ਕੋਲ ਕੇ ਗੇ ਦੇਵੋਂ ਮੇਦੁਗੇ ਟੀ ਟਾਈਮ ਰਿਕਵੈਸਟ ਆ ਇਕੀ ਗੇ ਹੁਣ ਤੇਰੀ ਨਾ ਮੇ ਬਦਲ ਕੁਰੀ ਆਸ਼ਿਦਾ ਮੇਦੁਗੇ ਸ਼ੋ ਵੇ ਸੜਮੇ ਕੁਰੀ ਗੇਂਦਾਣੀ ਆਦਿਆ ਗੇ ਮਥਿੰ ਓੜਮੇ ਗੇ ਹੁਣ ਤੇਰੀ ਫੋਨਵਾ ਮੈਸੇਜ ਤਕਾ ਇਹ ਹੁਣ ਤੇਰੀ ਗੇ ਮੇ ਰਿਕਵੈਸਟ ਤਕਾ ਇਕੀ ਗਾ ਸ਼ੋ ਗ ਬੈ ਵਿਰ ਵਾ ਬੇਨ ਵਾ ਫਰਾਤ ਕੁੰ ਪੀ ਐਸ ਐਮ ਏ ਆਈ ਡੀ ਐਫ ਐਮ ਨੋਦੀ ਹੈ ਕੇ ਮੇ ਪੇਜ ਮੈਸੇਜ ਕੋਲ ਦੀ ਮੋੜਮੇ ਫਰਾਤ ਕਾ ਗੁਲਾਣਾ ਮੈਸੇਜ ਫੋਨਵਾ ਫਿਕਮ ਗਾ ਵਾਣਾ ਮੋੜਮੇ ਮੈਸੇਜ ਤਕ ਕਿਆਲਾ ਦੇਣਾ ਹਮੇ ਆਇਕੀ ਗਾ ਮੈਸੇਜ ਨੈਨ ਨਮਸ ہمیں کہ لوگ اڈو حال بین وائی ہوں تیری نویس می گڈی گڑ میں فرصت دے انگے تو ای کون لوے کار میں نہ انگا دیم وی ہم پی ایس ایم اے آئی می گڈی گ اڈو حال بین وا لوگ ایکم وانما میسج کو لی مڑ میں لاو تھا وس کے نستے من دان فاس کڈی بیا ہمیں شو کوری دان دین ا دے گم تین شو فشانی ہم اڑن فرات می وگو تو دی وی ایف ایم اڈو ہم دا ایم ہا فرات تک جہال دے ریتی لوے کو تنگڑے کوری کے لوے می فارو می ہندی لوے کو می فشانی سونا کیا فوا لوے لوے کی لوے ਨਮਕੀ ਬੋਲੋ ਨਾ